ਨਿਆ ਆਕਾਸ਼ਬਾਣੀ ਰਿਹਾ ਚਾਈ ਬਸਾ ਕੇਂਦਰ ਤਨਾ ਐਫ ਐਮ ਰਿਹਾ 101.7 ਮੈਗਾ ਹਰਟਜ਼ ਸਰਵਨ ਅਹਿਮਤ ਨਾ ਆਯੂ ਪਿੰਗ 6 ਵਜਾਏ ਨਾ ਤੇ 2 ਮਿੰਟ ਹੋ ਬਸ ਸਿਖਾਇਆ ਨਾ ਕਾਰਯਕ੍ਰਮ ਹੋ ਅਕੜਾ ਅਹੀ ਮਿਚ ਬਿਨ ਲਗਿਨ ਅਲਿੰਗ ਬਟਾ ਕਨਾ ਮਹਿੰਦਰ ਗੋਈ ਸਭਿਨ ਕੋ ਅਲਿੰਗ ਪੇ ਤੇ ਜੋਹਾਰ ਜਾਉ ਦਿਨ ਲਿਖਾ ਗਏ ਇਸ ਪੂਰੇ ਕਲਿੰਗ ਸਗਮਾ ਗੁੱਤ ਡੇ ਇਹਨਾਂ ਕੋ ਮਿਨ ਅਨ ਲਿਖਾ ਜਾਣਕਾਰੀ ਰਿਹਾ ਜਗਰ ਹੈਰੋ ਉਪਰਵ ਰਿਹਾ ਦੁਰੰਗ ਨਾਟਕ ਅੰਡ ਆਂਦੇ ਦੁਰੰਗ ਇਮਾਨ ਇਮਾਨਾ ਕੋ ਨਿਆ ਕੋ ਅਲਿੰਗ ਮੀਆ ਮੀਆ ਤਲਿੰਗ ਅਯਮ ਚ ਬਿਨਾ ਆਯਮ ਲਗਿਨ ਐਫ ਐਮ ਰੇਡੀਓ ਜਪਾਰੇ ਤੈਨ ਬੈਨ ਚੇਮਰ ਨਾ ਤਰੰਗ ਬੈਨ ਜਪਾਉ ਜੋ ਨੇ ਇਨ ਰਦਾ ਇਲਾ ਅਯਮ ਚ ਬਿਨਾ ਲਿੰਗ ਸਭਿਨ ਕੋ ਤੇ ਅਯਾਰ ਅਬੂ ਅਟਕਰ ਜਗਰ ਇਹਨਾਂ ਕੋ ਬੋ ਚਿਰਗਿਲ ਲਿਆ ਮਿਸ਼ਨ ਵਤਸਲੇ ਯੋਜਨਾ ਰਿਹਾ ਨਿਆ ਅਬੈਨ ਅਦਾਨ ਗਿਆ ਬੈਨ ਚੇ ਹੁਣ ਕੋ ਨਲਕੋ ਤੇਆ ਸੁਮੇਟ ਦੋ ਬਾਨੋਗੇ ਇਨ ਹੁਣ ਕੋ ਬੁਗਿਲ ਕਤੇ ਚਿਲਕੇ ਜੋਗਸਨ ਕੋ ਤੇਆ ਇਹਨਾਂ ਐਸੋ ਰਹਿਣਾ ਦਰਕਾਰ ਨਿਨਕਨ ਹੁਣ ਕੋ ਜੋ ਮੇਨਾ ਕੋ ਹੁੜਿੰਗ ਹੁੜਿੰਗ ਕੋ ਇਨਕੋ ਓਕੁਨ ਕੋ ਅਮਰ ਬਕਨ ਇੰਗਾਪੋ ਕੋ ਬੰਕੋ ਇਨਕੋ ਸੁਮੇਟ ਦੋ ਬਾਨੋਗੇ ਅਨੋ ਇਨਕਾ ਮੇਨਾ ਓਕਨ ਕਾਰਨ ਕੋ ਜੋ ਇਨ ਲੇਕਨ ਉੜਿੰਗ ਉੜਿੰਗ ਉਨਕੋ ਸਿਟੀ ਉਨਕੋ ਇਨਕੋ ਨਲਕੋ ਤੇਆ ਲਗਿਨ ਨਿਆ ਸਰਕਾਰ ਪਾਏ ਤੇ ਮੀਨ ਸੰਸਥਾ ਮੈਨਰੇ ਬੁਗਿਨ ਅੰਡੋ ਨਿਆ ਚਲਾਉ ਤਾਨਾ ਨਿਨ ਸੰਸਥਾ ਨਿਆ ਹੁਣ ਕੋ ਨੈਨ ਲਗਿਤ ਗੇ ਅੰਡੋ ਸਮਾਨ ਨੈਨ ਲਗਿਤ ਬਾਨੋ ਆਕੋ ਬੁਗਿਲ ਕਤੇ ਕੋ ਜਤਨ ਕੋਆ ਮਰੰ ਕੋਆ ਕੋ ਚਿਮਨੰਗ ਬਰੋਸ ਜੋਂ ਇਨਕੋ ਆਕੋ ਨੈਨ ਕੋ ਆਕੋ ਉਸਕੇ ਬਾਅਦ ਅਗਰ ਜਦੇ ਦੁਰਕਰ ਹੁਬਾ ਹੁਆ ਅਨਰਦੋ ਨਕੋ ਵਾਤਰਿਓ ਕੋ ਸਨੋ ਦਈਏ ਮਰੰ ਗਿਆ ਨਾ ਤੇ ਇਨ ਲਿਖਾ ਨੀਨਾ ਸਰਕਾਰ ਪਾਏ ਤੇ ਗੇ ਸਭਿਨ ਲਿਖਣਾ ਜਮ ਨੂੰ ਅੰਡੋ ਲਿਜੇ ਸੁਤੇਮ ਸਭਿਨ ਲੇਕਾਨਾ ਮਾਂਡੇ ਉਤੁ ਨਿਹਾਤੇਗੇ ਨਮ ਇਹਨਾਂ ਮੈਂਤੇ ਅਤੇ ਅਬੂ ਨਾ ਇੰਕਾ ਹੱਥ ਦਿਸੁਮ ਪੇਰੇ ਜਦੀ ਇੰਕਾ ਨਹੁਨ ਕੋ ਮੇਨਾ ਕੋਆ ਇਹਨਾਂ ਦੋ ਨੈਨ ਅਬੂ ਮਿਸ਼ਨ ਵਤਸਲੇ ਯੋਜਨਾ ਰਿਹਾ ਸੰਸਥਾ ਜੋ ਮੇਨਾ ਨਾ ਸਰਕਾਰ ਪਾਤੇ ਚਲਾਉ ਤੇ ਨਾ ਅਬੂ ਪੱਛਮ ਸਿੰਘਭੂਮ ਰਹੇ ਨਿਆ ਕੋ ਰਹੇ ਅਬੂ ਅਗੂ ਕੋ ਕਾ ਅਡੋ ਨਿਆ ਤੇ ਉਗਿਲ ਕਤੇ ਹਰਾ ਮਰੰਕੇ ਕੋਤੇ ਅਬੂ ਨੈਨ ਹੁਣ ਕੋ ਅੰਡੋ ਸਮਾਏ ਰਿਹਾ ਲਗੇ ਨਿਕੋਗੇ ਅਬੂ ਦਿਸੁਮ ਕੋ ਲਲ ਦਈਏ ਇਹਨਾਂ ਮੰਤੇ ਆ ਤੇ ਨਿਕੋ ਬੁਗਿਨ ਸੰਸਕਾਰ ਇਮਾ ਕੋ ਤੇਆ ਅੰਡੋ ਬੁਗੇ ਤੇ ਲਲਕੇ ਕੋ ਤੇ ਜੋਗਸੁਨ ਕੇ ਕੋ ਤੇ ਅੰਡੋ ਬੁਗਿਲਿਕਾ ਹਰਾ ਮਰੰ ਕੋ ਤੇਆ ਐਸੁਰਿਨਾ ਗੋਰੋਜ ਮਨਾ ਤਿਸਿੰਗ ਜਾਣਕਾਰੀ ਚ ਅਟਕਰ ਜਗਰ ਦੋ ਨੈਨ ਮੁਲੇ ਰਗੇ ਚਬਾਉ ਤਨਾ ਅੰਡੋ ਅਜੁਕਾ ਅਯਾ ਪਲਿੰਗ ਲਦਾਰ ਬਿਨਾ ਹੈਰੋ ਪੁਰਬ ਰਿਹਾ ਦੁਰੰਗ ਨਿੰਗ ਅਯਮ ਚਬਿਨ